ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਇਫਤਖਾਰ ਠਾਕੁਰ ਪਿਆ ਬੋਲਣਾ ਅਤੇ ਤੁਸੀਂ ਸੁਣਨੇ ਹੋ ਪਏ ਲਿੰਕ FM 96.7। ਬਹੁਤ ਮਜ਼ਾ ਹੈ ਸੀਨੇ।

0: Do you know your Monte clothes can make a big difference in someone's life? Clear your wardrobe and help the less fortunate in their time of need. This will protect the environment and free up much-needed space in your wardrobe. Do a sadaqa today and drop your unwanted clothes at the clothes bank at Pakistan Muslim Centre, Woodbourne Road, Sheffield, S93LQ. For more information, call Families Relief on 0114-365-4454 or 07419-299-729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas to your table at your home.
1: Nayab Takeaway mein peri-peri chicken, burgers aur curry dishes aise ke aapko apne watan ki yaad dilayein.
2: Open 7 days a week. Our family mega deals will keep you coming back for more.
1: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
3: ਜੇ ਹੋਏਗੀ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੇਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਾਰ ਚਲਾਉਣੇ ਹੋ ਜਾਂ ਫਿਰ ਕੋਈ ਕਰਾਈਨੀ ਗੱਡੀ ਨਾ ਐਕਸੀਡੈਂਟ ਹੋਈ ਗਿਆ ਤੇ ਦਾ ਕਲੇਮ ਟੀਮ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਦਾਦਰਮ ਤੇ ਗਿਰਦੋਨ ਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸਾਂ ਕੀ ਮਾਇਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਦੇ ਮੁਤਾਬਕ 2000 ਪੌਂਡ ਤੱਕ ਰਿਫਰ ਨੇ ਉਹਨਾਂ ਦਾ ਫੋਨ ਨੰਬਰ ਹੈ 0335710009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰਾਦਰਮ
4: Bringing communities together. Broadcasting from the Pakistan Muslim Centre. Link FM.
5: And the wits.
6: Your business being heard on the radio.
7: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
8: Tu sab

0: ਕੀ ਹੋਇਆ ਏ?
1: ਗੈਰ ਲੱਗਦਾ ਹੈ।
0: ਪਾਣੀ?
1: ਜ਼ਹਿਰ ਲੱਗਦਾ ਹੈ।
0: ਕੀ ਹੋਇਆ ਏ?
1: ਗੈਰ ਲੱਗਦਾ ਹੈ।
0: ਪਾਣੀ?
1: ਜ਼ਹਿਰ ਲੱਗਦਾ ਹੈ।
0: ਜਾਂ ਕਿਸੇ ਦੀ ਕਬਰ ਤੇ ਅਸੀਂ
1: ਰੱਖ ਦਿੱਤਾ ਪੈਰ ਲੱਗਦਾ ਹੈ।
0: ਕੀ ਹੋਇਆ ਏ?

ਤੁਹਾਨੂੰ ਇਹ ਮੇਰੀ ਲਾਸਟ ਵਾਰਨਿੰਗ ਆ। ਆਪਣੀ ਚੌਧਰਸ਼ਾਹੀ ਘਰੇ ਛੱਡ ਕੇ ਆਇਆ ਕਰੋ ਤੇ ਆਪਣੀਆਂ ਗੰਦੀਆਂ ਹਰਕਤਾਂ ਕਰਕੇ ਕਾਲਜ ਦਾ ਮਾਹੌਲ ਨਾ ਵਿਗਾੜੋ। ਤੇ ਆਹ ਕੀ ਹੁਲੀਆ ਬਣਾ ਰੱਖਿਆ ਤੁਸੀਂ, ਕਾਲਜ 'ਚ ਸੈਂਸੀਬਲ ਕੱਪੜੇ ਪਾ ਕੇ ਆਇਆ ਕਰੋ, ਸਮਝੇ?

0: ਸਜਣਾ ਵੇ ਤੇਰੇ ਨਾਲ ਜੀ ਮੈਂ ਤੁਹਾਡੀ ਅਪਣੀ ਬਾਰਬੀ ਮਾਨ ਐਮ ਐਨ ਵੀ ਤੇ ਤੁਸੀਂ ਹੁਣੇ ਸਾਡਾ ਨਵਾਂ ਗਾਣਾ ਸੁਣਿਆ ਜੇ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮੇਰੇ ਹੋਰ ਨਵੇਂ ਗਾਣੇ ਸੁਣਨ ਲਈ 20 ਮਿਊਜ਼ਿਕ ਦੇ ਚੈਨਲ ਨੂੰ ਸ
1: Hi, my name is Safa.
2: And my name is Zainab.
3: You are listening to Link FM 96.7 FM.

ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਇਫਤਖਾਰ ਠਾਕੁਰ ਪਿਆ ਬੋਲਣਾ ਅਤੇ ਤੁਸੀਂ ਸੁਣਨੇ ਹੋ ਪਏ ਲਿੰਕ FM 96.7। ਬਹੁਤ ਮਜ਼ਾ ਹੈ ਸੀ ਨੇ।